ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ। ਰੇਡੀਓ ਵਿਤਸਤਾ ਅਸਲੇ ਪਟਾਕੇ।

0: ਸਾਰਿਆਂ ਨੂੰ ਮੇਰੀ ਰਾਮ ਰਾਮ। ਥਮ ਸੁਣ ਰਹੇ ਰੇਡੀਓ ਵੀ ਤਸਤਾ ਅਮ ਸਫ਼ਰ ਜ਼ਿੰਦਗੀ ਕਾ। ਮੈਂ ਹੂੰ ਥਾਰੇ ਸਾਥ ਥਾਰੀ ਰੇਡੀਓ ਸਖੀ ਨੇਹਾ ਦਾਕੜ। ਆਜ ਕਾ ਮਾਰਾ ਕਾਰਿਆਕ੍ਰਮ ਆ ਮਾਰੀ ਸੰਸਕ੍ਰਿਤੀ, ਔਰ ਆਜ ਇਸ ਕਾਰਿਆਕ੍ਰਮ ਮਾ ਅਮ ਬਾਤ ਕਰਾਂਗੇ ਵੀ ਜੋਣ ਸੇ ਮਾਰੇ ਲੋਕ ਗੀਤ ਹੋਏ ਕਰਾਂ ਤੇ, ਮੈਂ ਪਹਿਲਾਂ ਕੇ ਟਾਈਮ ਮਾ ਕੈਸੇ ਹੋਏ ਕਰਾਂ ਤੇ, ਜਿਹਨੂੰ ਵਿਆਹ ਮਾ ਸਾਵਣ ਮਾ ਔਰ ਬੱਚੇ ਕੇ ਜਨਮ ਪਾ ਔਰ ਜਦ ਨਿਆਣੇ ਕੀ ਛੱਟੀ ਹੋਏ ਕਰਾਂ ਤੀ ਜਦ ਗਾਏ ਕਰਾਂ ਤੇ, ਵੀ ਆਜ ਕੇ ਟਾਈਮ ਮਾ ਮੈਂ ਕਿਤਨੇ ਖਤਮ ਹੋ ਗਏ ਔਰ ਕਿਤਨੇ ਰਹਿ ਗਏ, ਇਸ ਕੇ ਬਾਰੇ ਮਾ ਜ਼ਿਆਦਾ ਜਾਣਨੇ ਵਾਸਤਾ ਆਜ ਬਾਤ ਕਰਾਂਗੇ ਗਾਮ ਕੀ ਗਿਆਨੋ ਦੇਵੀ ਤੇ ਔਰ ਕੇੜਾ ਦੇਵੀ ਤੇ, ਜਿਨ ਕੀ ਉਮਰ ਹੋ ਰਹੀ ਆ ਲਗਭਗ 60 ਤੇ 70 ਸਾਲ ਕੀ। ਤੋ ਅਮ ਜ਼ਿਆਦਾ ਜਾਣਨੇ ਵਾਸਤਾ ਬਾਤ ਕਰ ਰਹੇ ਹਾਂ ਗਿਆਨੋ ਦੇਵੀ ਤੇ। ਰਾਮ ਰਾਮ ਚਾਚੀ।
1: ਰਾਮ ਰਾਮ ਬੇਟੇ ਰਾਮ।
0: ਔਰ ਚਾਚੀ ਠੀਕ ਠਾਕ?
1: ਸਭ ਠੀਕ ਠਾਕ ਬੇਟਾ, ਮੌਜ ਹੋ ਰਹੀ ਆ, ਤੂੰ ਸੁਣਾ?
0: ਠੀਕ ਹੈ ਚਾਚੀ, ਮੈਂ ਵੀ। ਤੋ ਚਾਚੀ ਮੈਂ ਅੱਜ ਤੇਰੇ ਤੇ ਬਾਤ ਜਾਣਨੇ ਨੂੰ ਆਈ ਆ ਵੀ ਜੋਣ ਸੇ ਆਪਣੇ ਵਿਆਹਾਂ ਮਾ ਲੋਕ ਗੀਤ ਗਾਏ ਕਰਾਂ ਤੇ, ਜਿਸ ਤਰ੍ਹਾਂ ਲਾਡੋ ਕੇ ਬੰਨੇ ਕੇ, ਵੀ ਮੈਂ ਗੀਤ ਕਿਸ ਤਰ੍ਹਾਂ ਗਾਏ ਕਰਾਂ ਤੇ, ਉਨ੍ਹਾਂ ਦਾ ਕਿਆ ਮਹੱਤਵ ਹੋਏ ਕਰਾਂ ਤਾ?
1: ਵਿਆਹ ਸ਼ਾਦੀਆਂ ਮਾ ਗਾਏ ਕਰਾਂ ਤੇ ਬੇਟੇ, ਵਿਆਹ ਖੁਸ਼ੀਆਂ ਮਾ ਖੁਸ਼ੀ ਹੋਏ ਕਰਾਂ ਤੇ, ਜਿਸ ਤਰ੍ਹਾਂ ਆ ਰੱਬ ਤੋਂ ਕੋਈ ਗੰਦੇ ਗਾਣੇ ਚਾਹੁੰਦੀ ਨਹੀਂ ਹੈ, ਇਹ ਤੋਂ ਮੈਕ ਲੈ ਲੈ ਬੇਟੇ, ਮੈਕਾਂ ਮਾ ਨੱਚ ਲਏ ਆ, ਪਹਿਲਾਂ ਤਾਂ ਬਥੇਰੇ ਗਾਇਆ ਕਰਾਂ ਤੀ, ਬਥੇਰੇ ਨੱਚੇ ਕਰਾਂ ਤੀ।
0: ਠੀਕ ਬਾਤ ਚਾਚੀ। ਤੋ ਇਸਕੇ ਸਾਥ ਹੀ ਮਾਰੇ ਸਾਥ ਕੇੜਾ ਦੇਵੀ ਜੁੜ ਰਹੀ, ਔਰ ਕੇੜਾ ਦੇਵੀ ਤੇ ਵੀ ਹਮ ਜਾਣਾਂਗੇ ਵੀ ਲੋਕ ਗੀਤਾਂ ਦਾ ਕਿਤਨਾ ਮਹੱਤਵ ਰਹਿ ਗਿਆ। ਰਾਮ ਰਾਮ ਚਾਚੀ।
2: ਰਾਮ ਰਾਮ ਬੇਟੇ।
0: ਤੋ ਚਾਚੀ ਤੋਂ ਬਤਾ ਵੀ ਜੋਣ ਸੇ ਮਾਰੇ ਲੋਕ ਗੀਤੇ ਮੈਂ ਪਹਿਲਾਂ ਕਿਤਨੇ ਥੇ ਔਰ ਇਬ ਕਿਤਨੇ ਕੇ ਰਹਿ ਗਏ?
2: ਇਹ ਤੋ ਬਹੁਤ ਥੋੜੇ ਹੈਗੇ ਬੇਟੇ, ਅੱਜ ਕੱਲ ਕੇ ਬੱਚੇ ਨਾ ਤੋ ਗਾਣੇ ਚਾਹੁੰਦੇ ਔਰ ਨਾ ਬੈਠਣਾ ਚਾਹੁੰਦਾ, ਪਹਿਲਾਂ ਤੋਂ ਬਈਰਾਂ 12-12 ਵਜਾਦੇ ਸੀ ਬੈਠੀ ਯਾਰ, ਗਾਵਾਂ 30 ਵਜਾਵਾਂ ਸਵੇਰੋ ਕਰਦੇ ਸੀ ਮੇਰੇ ਵਰਗੀ ਤੋਂ ਕੋਈ।
0: ਠੀਕ ਬਾਤ ਚਾਚੀ। ਤੋ ਤਾਈ ਤੋਂ ਬਤਾ ਵੀ ਇਨ ਗੀਤਾਂ ਦਾ ਕਿਤਨਾ ਮਹੱਤਵ ਹੋਏ ਕਰਾਂ ਤਾ?
2: ਬਹੁਤ ਜ਼ਿਆਦਾ ਸ਼ੌਕ ਹੋਈ ਕਰਾਂ ਤਾ ਸਭ ਨੂੰ ਨਾਚਣੇ ਗਾਣੇ ਕਾ, ਸਭ ਕੇ ਪਸੰਦ ਤਾ, ਇਹ ਕਿਸੇ ਕੇ ਪਸੰਦ ਨਹੀਂ ਅੱਜ ਕੱਲ ਕੇ ਬੱਚਿਆਂ ਕੇ, ਬੂਹ ਪਰ ਲਾਏ ਨਾਚ ਲਈਏ, ਆਪਣਾ ਗੀਤਾਂ ਕੋਈ ਪਤੀ ਨਹੀਂ ਹੈ ਵੀ ਕਿਆ ਚੀਜ਼ ਹੋਵਾ, ਗੀਤ ਗਾਵਾਂ ਗਾਉਂਦੀ ਉਹਨੇ ਕੋਈ ਬਾਤਾਂ ਕਰੀ ਜਾਂ ਹਾਂ ਆਪਣੀ ਆਪਣੀ।
0: ਠੀਕ ਬਾਤ ਤਾਈ। ਤੋ ਤਾਈ ਮੈਨੂੰ ਨਿਊ ਬਤਾ ਵੀ ਇਨਕੀ ਭੂਮਿਕਾ ਕਿਤਨੀ ਰਹੇ ਕਰਾਤੀ, ਜਿਸ ਤਰ੍ਹਾਂ ਨੇ ਲਾਡੋ ਕੇ ਗਾਇਆ ਕਰਾਂ ਤੇ ਬੰਨੇ ਕੇ, ਇਹਨੇ ਕਿਉਂ ਗਾਏ ਜਾਏ ਕਰਾਂ ਤੇ ਗਾਣੇ?
2: ਲਾਡੋ ਕੇ ਸੁਭਾਅ ਗੋਆਂ ਤੇ ਬੇਟੇ, ਵਿਆਹ ਕਾਰਜ ਮੈਂ ਲੈ ਲਈ ਖੁਸ਼ੀ ਹੋ ਜਾਤੀ, ਹਰ ਛੋਕਰੇ ਕੀ ਘੋੜੀਆਂ ਹੋ ਜਾਂਦੀ, ਘੋੜੀਆਂ ਇਤਨੀ 11 ਕਰਦੀ, ਕਿਸੇ ਨੇ 9 ਕਰਦੀ ਪੂਰੀ, ਫਿਰ ਜਕੜੀਆਂ ਲੱਗ ਜਾਂਦੀ ਗਾਣ, ਫਿਰ ਆਪਣਾ ਆਸਣਾ ਖੇਲਣੇ ਕੀ ਮਾਰੀ, ਨੱਚਣ ਕੁੱਦਣ ਲੱਗ ਜਾਂਦੀ।
0: ਠੀਕ ਬਾਤ ਤਾਈ। ਤੋ ਜੋ ਸੀ ਨੇ ਘੋੜੀ ਜਕੜੀਆਂ ਬਤਹਿਰੀ, ਤੋ ਉਹਨੇ ਕਿਆ ਹੋਏ ਕਰਾਂ ਤੀ?
2: ਬਸ ਊ ਲੈ ਲੈ ਕੇ ਗਿਆ ਵਿਆਹ ਕੇ ਉਸਮਾ ਗਾ ਲੈ ਤੇ ਚੋ ਮਾ ਤੋਂ ਵੀ, ਕਿਸੇ ਨੇ 11 ਦਿਨ ਪਹਿਲਾਂ ਗਾ ਲਈ, ਕਿਸੇ ਨੇ 9 ਦਿਨ ਪਹਿਲਾਂ ਗਾ ਲਈ,
1: ਖੁਸ਼ੀ
2: ਵਿਆਸਾ ਖੇਡ ਜਾ ਤਾ
1: ਖੁਸ਼ੀ ਮਾ ਘੋੜੀਆਂ ਗਾ ਲੈ।
0: ਠੀਕ ਬਾਤ। ਤੋ ਥਮ ਮੈਨੂੰ ਕੋਈ ਲਾਡੋ ਕਾ ਗਾਣਾ ਗਾ ਕਾ ਵੀ ਬਤਾਵਾਂਗੀ?
2: ਹਾਂ ਬਤਾ ਦੇਂਗੇ, ਬਥੇਰੇ ਬਥੇਰੇ ਗਾਏ।
0: ਚਲ ਫਿਰ ਥੋੜਾ ਸਾ ਲਾਡੋ ਕਾ ਗਾਣਾ ਗਾ ਕਾ ਬਤਾਓ ਮਾਰੇ ਸਰੋਤਾਂ ਨੂੰ ਵੀ ਲਾਡੋ ਕੇ ਗਾਣੇ ਕੌਣ ਸੇ ਹੋਏ ਕਰਾਂ ਤੇ।
1: ਲਾਡੋ।

0: ਸੀ ਮੈਂ ਤੋ ਆਸੀ
1: ਅਸੀ
0: ਕਲਾਵਣ ਗਈਆਂ ਓ
1: ਓ
0: ਪ੍ਰਮੋਦ
1: ਪ੍ਰਮੋਦ
0: ਤੇਰੀ
1: ਤੇਰੀ
0: ਦਾਦਾ
1: ਦਾਦਾ
0: ਕੀਆਂ।
1: ਕੀਆਂ। ਬਹੁਤ ਬੜੀਆ ਚਾਚੀ, ਬਹੁਤ ਹੀ ਜ਼ਿਆਦਾ ਬੜੀਆ ਸੌਂਗ, ਬਹੁਤ ਹੀ ਬੜੀਆ ਗਾਣਾ ਗਾਇਆ ਤਾਈ ਨੇ ਵੀ ਔਰ ਚਾਚੀ ਨੇ ਮਿਲਕਾ। ਥਾਰੀ ਤੋ ਆਵਾਜ਼ ਵੀ ਐਸੀ ਲੱਗ ਰਹੀ ਜਣੋ ਏਕ ਆਵਾਜ਼ ਨਿਕਲ ਰਹੀ, ਬਹੁਤ ਬੜੀਆ। ਤੋ ਜਿਸ ਤਰ੍ਹਾਂ ਚਾਚੀ ਤਾਈ ਥਾ ਨੇ ਉਹ ਗਾਣਾ ਗਾਇਆ ਵੀ ਅਮ ਤੋ ਆਜਰ ਖੜੀ ਆਏ, ਤੋ ਇਸਮਾ ਜਿਸ ਤਰ੍ਹਾਂ ਪ੍ਰਮੋਦ ਕਾ ਨਾਮ ਲਿਆ ਥਾ ਨੇ, ਉਹ ਪ੍ਰਮੋਦ ਲੜਕੇ ਕਾ ਨਾਮ ਆ, ਤੋ ਇਸਮਾ ਨਾਮ ਕਿਸ ਕਿਉਂ ਲੇਵਾਂ ਤੇ ਇਸਮਾ ਲੜਕੇ ਕਾ?
0: ਇਸਮੇ ਯੂ ਲੈ ਬੇਟੇ, ਲੜਕਾ ਹੋ ਤੋ ਲੜਕੇ ਕਾ ਨਾਮ ਲੈ ਲੈ ਸ਼ਾਦੀ ਮੈਂ, ਜੋ ਲੜਕੀ ਕਾ ਨਾਮ ਹੋ ਤੋ ਲੜਕੀ ਕਾ ਨਾਮ ਲੈ ਆ, ਜਿਸਕੀ ਸ਼ਾਦੀ ਹੋ ਆ।
1: ਠੀਕ ਬਾਤ, ਮਤਲਬ ਜਿਸ ਕਾ ਵਿਆਹ ਹੋਆ ਉਸਕਾ ਨਾਮ
0: ਹਾਂ,
1: ਲਿਆ।
0: ਉਸਕਾ ਨਾਮ ਲਿਆ ਜਾ। ਹਾਂ
1: ਠੀਕ ਬਾਤ। ਔਰ ਜਿਸ ਤਰ੍ਹਾਂ ਬਾਤ ਕਾ ਗਾਣਾ ਗਾਇਆ, ਤੋ ਕਿਸ ਟਾਈਮ ਗਾਵਾਂ ਇਸ ਗਾਣੇ ਨੂੰ?
0: ਜਿਸ ਟਾਈਮ ਆਵਾਂ ਬਾਤੀਏ ਸ਼ਾਦੀ ਮੈਂ ਆਵਾਂ ਨਾ, ਜਿਸ ਟਾਈਮ ਉਸ ਟਾਈਮ ਗਾਵਾਂ ਇਹ ਗੀਤ।
1: ਠੀਕ ਬਾਤ ਚਾਚੀ। ਤੋ ਯੋ ਤੋ ਥਾਨੇ ਬੰਨੇ ਕਾ ਲਾਡੋ ਕਾ ਔਰ ਬਾਤ ਕਾ ਗਾਣਾ ਗਾ ਦਿਆ, ਕੋਈ ਤੀਜ ਤਿਉਹਾਰ ਕਾ ਸੁਹਾਗ ਕਾ ਗਾਣਾ ਵੀ ਹੈ ਇਸ ਤੇ ਅਲਗ, ਵੀ ਜੋਨ ਸੇ ਥਮ ਕਿਸੀ ਤਿਉਹਾਰ ਪਾ ਗਾਉਂਦੀ ਹੋ?
0: ਐ ਤੋ ਐ ਬੇਟੇ,
2: ਤੀਜਾ ਨੂੰ ਵੀ ਗਾਵਾਂ,
0: ਗਾਵਾਂ ਤੀਜਾ ਕੇ।
2: ਪਹਿਲਾਂ
0: ਹਾਂ
2: ਬੇੜੇ ਝੂੰਟੇ ਕਰਾਂਤੀ,
0: ਹਾਂ
2: ਤੀਜਾ
0: ਬਥੇਰੇ
2: ਪਰਗਾਈ
0: ਗਾਵਾਂ
2: ਕਰਾਂਤੀ, ਤੋ ਕੋਈ
0: ਤੀਆਂ
2: ਝੂਟੇ ਨਹੀਂ ਤਾਂ
0: ਤੀਜਾ ਕਾ ਵੀ ਹੈ।
1: ਅੱਛਾ, ਅਰ ਤੀਜਾ ਪਾ ਕਿਆ ਕੁਛ ਕਰੇ ਕਰਾਂਤੀ ਥਮ?
0: ਤੀਜਾ ਪਰ ਖਾਣੇ ਕੀ ਚੀਜ਼ਾਂ ਬਣਾ ਲੈ ਬੇਟੇ ਆਪਣੀ ਮਰਜ਼ੀ ਤੇ, ਕੋਈ ਗੁਲਗੁਲੇ ਪੂਰੀਆਂ ਬਣਾਵਾਂ ਤੀ, ਆਲੂਆ ਬਣਾਵਾਂ ਤੀ, ਲੈ ਪੱਕਾ ਪਕਵਾਨ ਭੋਏ ਕਰਾਂ ਤੀ, ਖਾਇਆ ਕਰਾਂ ਤੀ। ਕੌਣ ਖਾਵਾ ਬੇਟੇ, ਇਹ ਤਾਂ ਸਹਿਰਾਂ ਕੇ ਖਾਵਾਂ, ਕੋਈ ਚਾਊਮੀਨ ਖਾ ਲੈ, ਕਿਸੇ ਨੇ ਬਰਗਰ ਖਾ ਲਿਆ, ਇਹ ਜਦੀ ਇਤਨੀ ਬਿਮਾਰ ਹੋ ਰਹੀ ਆ। ਪਹਿਲਾਂ ਤਾਂ ਬਹੁਤ ਦੇਸੀ ਖਾਣੇ ਖਾਵਾਂ ਤੀ, ਦੇਸੀ ਅੱਛੇ ਬੰਦੇ ਬਣਾ ਤੇ, ਦੇਸੀ ਖਾਣੇ ਹੋਏ ਕਰਾਂ ਤੇ, ਇਹ ਖਾ ਰਿਹਾ ਕੋਈ ਦੇਸੀ? ਇਹ ਤਾਂ ਨੇ ਮਾਂ ਤੇ ਲਿਆ ਹੀ, ਖਾ ਲਈਏ, ਬਹੂਆਂ ਨੇ ਵੀ ਖਾ ਲਈਏ, ਧੀਆਂ ਨੇ ਵੀ ਖਾ ਲਈਏ, ਬੁੜੀਆਂ ਵੀ ਗੱਲੋ ਸੂਟ ਦੀ, ਬੁੜੀਆਂ ਨੂੰ ਉਹਨੇ ਸੋਹਣੇ ਲੱਗਦੇ ਆ ਸਿਸਿਆ।
1: ਠੀਕ ਬਾਤ ਚਾਚੀ। ਤੋ ਮਤਲਬ ਜੋਨ ਸੇ ਨੇ ਤੀਜ ਤੋਂ ਆਇਰ ਹੋਏ ਕਰਾਂ ਤੇ ਥਮ ਇਸ ਪਕਵਾਨ ਘਰ ਹੀ ਬਣਾਇਆ ਕਰਾਂ ਦੀ?
0: ਹਾਂ ਘਰਾਂ ਬਣਾਵਾਂ ਤੇ ਬੇਟੇ ਪੂਰੀਆਂ ਆਲੂਆ,
1: ਅਰ ਬੇੜੇ ਝੁੰਟੇ ਕਰਾਂ ਤੀ ਫਿਰ ਸਾਰੀ ਜਣੀਆਂ?
0: ਹਾਂ ਬੇੜੇ ਵੀ ਝੁੰਟੇ ਕਰਾਂ ਤੀ, ਮਹਿੰਦੀ ਲਾਵਾਂ ਤੀ, ਗੀਤ ਵੀ ਗਾਵਾਂ ਤੇ ਬੇੜੇ ਕੇ। ਇਹ ਕੌਣ ਗਾਵਾ ਬੇਟੇ, ਇਹ ਵੀ ਨੀ ਕੋਈ ਗਾਉਂਦੀ ਹੈ, ਇਹ ਤਾਂ ਮੈਂ ਇੱਕ ਲੈ ਲਿਆ, ਨਹੀਂ ਬੈਠ ਜਾ। ਪਹਿਲਾਂ ਤੂੰ ਗਿੱਧੇ ਵੀ ਪੈ ਕਰਾਂ ਤੀ, ਗਿੱਧੇ ਮੈਂ ਨੱਚੇ ਕਰਾਂ ਤੀ ਬਹੁਤ, ਇਹ ਵੀ ਨੀ ਬੇਟੇ, ਨਾ ਕੋਈ ਗਿੱਧੇ ਪਾਉਂਦੀ, ਨਾ ਕੋਈ ਨੱਚਦੀ, ਨਾ ਕੋਈ ਬੇੜੇ ਪਾਉਂਦੀ, ਮਾਮ ਤੋਂ ਬਥੇਰੇ ਝੁੰਟੇ ਆ।
1: ਠੀਕ ਬਾਤ ਚਾਚੀ। ਤੋ ਥਮ ਜਿਸ ਤਰ੍ਹਾਂ ਤੀਜ ਤਿਉਹਾਰ ਕਾ ਕਹਿ ਰਹੀ ਵੀ ਬੇੜਾ ਵੀ ਝੁੰਟੇ ਕਰਾਂਤੀ, ਗਾਣੇ ਵੀ ਗਾਏ ਕਰਾਂਤੀ, ਕੋਈ ਤੀਜ ਤਿਉਹਾਰ ਜਿਸ ਤਰ੍ਹਾਂ ਤੀਜਾ ਪਾ ਸਾਵਣ ਮਾ ਉਹ ਆਇਤ ਤਿਉਹਾਰ, ਤੋ ਇਸ ਕਾ ਵੀ ਕੋਈ ਗਾਣਾ ਹੈ ਲੋਕ ਗੀਤ ਜੋਨ ਸਾ ਥਮ ਗਾਵਾਂਤੀ?
0: ਹਾਂ ਆ ਬੇਟੇ,
1: ਮੈਨੂੰ ਵੀ ਔਰ ਮਾਰੇ ਸਰੋਤਾਂ ਨੂੰ ਵੀ ਗਾ ਕੇ ਬਤਾਈਓ।
0: ਨੀਂਬ ਕਿਨ ਬੋਲੀ ਪੱਕਾ ਸੌਣ ਕਦ ਕਦ ਆਵਾਏ, ਨੀਂਬ ਕਿਨ ਬੋਲੀ ਪੱਕਾ ਸੌਣ ਕਦ ਕਦ ਆਵਾਏ।

0: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ। ਰੇਡੀਓ ਵਿਤਸਤਾ
1: ਅਸਲੇ ਪਾਉਣ ਪਟਾਕੇ

ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਆਪ ਜੀ ਸੁਣ ਰਹੇ ਹੋ 90.0 FM ਤੇ ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ, ਆਪ ਦਾ ਆਪਣਾ ਰੇਡੀਓ, ਆਪ ਜੀ ਦੀ ਆਵਾਜ਼ ਦਿਲ ਤੋਂ। ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ।

ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ, ਰੇਡੀਓ ਵਿਤਸਤਾ 90.0 ਮੈਗਾਹਰਟਜ਼ ਤੇ। ਸੁਣਦੇ ਰਹੋ ਆਪਣੇ

0: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾ ਕਰਾਉਣ ਜੋ
0: ਰੇਡੀਓ ਵਿਤਸਤਾ
1: ਅਸਲੇ ਪੌਣ ਪਟਾਕੇ
0: ਸੁਣ ਮੇਰੇ ਦਿਲਦਾਰਾ ਮੈਨੂੰ 90.0 ਮੈਗਾ

0: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਜੀ ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੋਟੋਆਂ ਕਰਾਉਣ ਜੋ
0: ਰੇਡੀਓ ਵਿਤਸਤਾ
1: ਅਸਲੇ ਪੌਣ ਪਟਾਕੇ
0: ਸੁਣ ਮੇਰੇ ਦਿਲਦਾਰਾ ਮੈਨੂੰ 90.0 ਮੈਗਾ